0: بسم اللہ الرحمن الرحیم. السلام علیکم. ریڈیو پر ریڈیو کی لہروں پر بکھرتی ہوئی میری آواز ہر دھڑکتے دل تک پہنچے. سامعین کرام, آپ وابستہ ہیں ریڈیو امن 88.4 ٹانگ کے ساتھ. صحت کا پیغام لے کر آپ کا میزبان آر جے انس اختر آپ کی خدمت میں حاضر ہوا چاہتا ہے. ایک مرتبہ پھر امید کرتا ہوں تمام سننے والے خیر و عافیت سے ہوں گے. جو بہنیں بھائی, انکل, آنٹیاں, بھانجے, بھتیجے مجھے جہاں جہاں سے بھی, کہاں کہاں سے بھی سن رہے ہیں یا سن رہی ہیں, ان کو ویلکم. جی آئین پخیر راغلے صد بسم اللہ. بالکل جناب, آپ کو خوش آمدید کہتے ہیں صحت کے اس پیغام میں جو کہ الشفا دواخانہ کے خصوصی تعاون سے آپ کی خدمت میں ڈیلی 7 بجے سے لے کر 8 بجے تک بالکل لائف اور براہ راست پیش کیا جاتا ہے. خواتین و حضرات, اس پروگرام میں بات ہوا کرتی ہے آپ کی صحت کے بارے میں. جو بھی آپ کی صحت کے حوالے سے مسئلے مسائل ہوتے ہیں, آپ کو کوئی ایسی بیماری ہے جس کا آپ نے بہت زیادہ علاج کرایا ہے لیکن آپ کو کوئی افاقہ نہیں مل رہا ہے, آپ صحت یاب نہیں ہو رہے ہیں, علاج کرا کرا کے تھک چکے ہیں, مایوس ہو چکے ہیں, تو بالکل جناب جتنے بھی مایوس بہنیں بھائی ہیں, یہ پروگرام, یہ صحت کا پیغام, یہ اویئرنیس آپ لوگوں کے لیے ہے. جتنے بھی ٹانک و مضافات, وزیرستان, ڈیرہ اسماعیل خان کے جتنے بھی سننے والے ہیں اس وقت ہمارے ساتھ وابستہ ہیں, جناب آپ کے شہر ٹانک میں اسلام آباد راولپنڈی کے نہایت قابل اور تجربہ کار حکیم سید مشکور احمد شاہ صاحب اپنی خدمات سر انجام دے رہے ہیں الشفا دواخانہ میں. الشفا دواخانہ, شوال مارکیٹ, نزد ٹریفک پوائنٹ, ٹانک سٹی. تو بالکل جی, آج جو ہے ہفتہ, آج اتوار کا دن ہے اور حکیم سید مشکور احمد شاہ صاحب اور آر جے انس اختر آپ کی خدمت میں بالکل لائف اور براہ راست حاضر ہیں. اس وقت میری اسٹوڈیو کی گھڑی کے مطابق ٹائم ہوا چاہتا ہے 7:04, بالکل لائف اور براہ راست آپ صحت کا پیغام سماج فرمائیں گے آج. اور بالکل جناب صحت کا پیغام وچ از بوٹ یو بائی الشفا دواخانہ. الشفا دواخانہ کے خصوصی تعاون سے یہ پروگرام آپ کی خدمت میں اسپانسر کیا جاتا ہے, آپ سب کو پتا ہے. اور آج بھی الشفا دواخانہ صبح 8 سے لے کر شام 4 بجے تک کھلا رہا اور حکیم صاحب اپنی خدمات سر انجام دیتے رہے. اور انشاءاللہ کل بروز سوموار حکیم سید مشکور احمد شاہ صاحب اپنے کلینک میں موجود ہوں گے اور مریضوں کا چیک اپ معائنہ اسی طرح جاری رہے گا. آپ صبح 8 سے لے کر شام 4 بجے تک حکیم صاحب کے پاس الشفا دواخانہ میں آ سکتے ہیں. الشفا دواخانہ, شوال مارکیٹ, نزد ٹریفک پوائنٹ, ٹانک سٹی. سو بالکل جناب, چسمرا ہم پختنا زمنگ دا پروگرام عربی جی ساس ٹول تہم پروگرام صحت پیغام کے ہر کھلے مایا مگران عربی دن کو خیان دے ورونا چسوک ہم دا پروگرام عربی. بالکل جناب دا صحت پروگرام دا او دے پروگرام کے منگا خبری کو استاسو صحت باری کے آغا خیان دے آغا ورونا سوک چی دا مختلف و بیماریانی چی گرسی وی دی, مثلا دا میدی مسائل دی, دا زڑا مسائل دی, دا گردے پتری دا, دا دردو مسائل دی, آیا کستاسو دا سر درد وی یا دا نیم سر درد وی, مائگرین مسئلے وی, جناب دا ہر قسم بیماری تسلی بخش علاج ساسو قبل سو کے دل کیجی پل شفا دواخانے باندھے. گران واربدن کو الشفا دواخانے باندھے دا پاکستان, دا اسلام آباد اور راولپنڈی. یودا سے تجربہ کار او دورہ ماہر حکیم ساسو پل شہر ٹانگ کے خپل دا خدمات سر انجام ورکوی. او چ سمرا ہم دا سی بیماران دی چی دیر زیادی لجنہ کڑی وی ادا سی خلق وی چی اغاوائی چی نسبائی ما خود دیر زیادی لجنہ کڑی دی. از اسلام آباد تلے ام, زپی شاور تلے ام, ز لہور تا ہم تلے ام. بلکل جناب کا ساسو دیر زیاد شارو تا چکر لگا ولی وی, ساسو دیر زیاد ڈاکٹران رو تلی وی, او ساسو چی کما مسئلہ دا اغن حل کی چی خبل گو جناب او ساسو خپل شہر ٹانگ کے اسلام آباد اور راولپنڈی او دور سا تجربہ کار حکیم موجود دے. بالکل جناب خبری کو حکیم سید مشکور احمد شاہ صاحب. بالکل گرانوار ودن کو حکیم صاحب دا شاہ تدیس کالو تجربہ دا آپ دیسی طریقہ علاج کے, دیسی ٹیپ کے. اور جس عمر ہم اردن کی دی کساس تعلق دا ٹانگ سر ادا, وزیرستان سر ادا, کپیزو سر ادا, کساسو تعلق ڈیر اسماعیل خان سر ادا. گرانو اردن کو دا ہر قسم بیماری تسلی بخش علاج کیجری پال شفا دواخانے باندھے. الشفا دواخانہ, شوال مارکیٹ, نزد ٹریفک پوائنٹ, ٹانگ سٹی. او نن ہم حکیم سے پخپل کلینک بندے موجود وہ سبا مل 8 بجے نوالا دا مقام 7 بجے پورے. او انشاءاللہ سبا بروز سومار حکیم سید مشکور احمد شاہ سے پخپل کلینک بندے بہ موجود بھی الشفا دواخانے باندھے. الشفا دواخانہ, شوال مارکیٹ, نزد ٹریفک پوائنٹ, ٹانک سٹی. ਤਾਂ ਬਿਲਕੁਲ ਜਨਾਬ ਜੀ ਇਸ ਤਰ੍ਹਾਂ ਕੀ ਬਹਿਣੀ ਵਿਰਾਮ ਮੈਂ ਸੁਣਦੇ ਪੈਣ ਤੁਹਾਕੂ ਜੀ ਆਇਆਂ ਨੂੰ ਆਦਾਂ ਪ੍ਰੋਗਰਾਮ ਵਿੱਚ ਵੈਲਕਮ ਆਦਾਂ ਚਾਹੇ ਤੁਸੀਂ ਮੈਂ ਟਾਂਗ ਤੋਂ ਸੁਣਦੇ ਪਏ ਡੇਰਾ ਇਸਮਾਇਲ ਖਾਨ ਤੋਂ ਸੁਣਦੇ ਪਏ ਜਾਂ ਮੁਜ਼ਫਾ ਤੋਂ ਮੈਂ ਸੁਣਦੇ ਪਏ ਤਾਂ ਬਿਲਕੁਲ ਜਨਾਬ ਉਮੀਦ ਕਰੇ ਨਾ ਅੱਜ ਦਾ ਡੀ ਤੁਹਾਡਾ ਬੜਾ ਅੱਛਾ ਗੁਜ਼ਰ ਹੋ ਸੀ ਤੇ ਸਿਹਤ ਦਾ ਪੈਗਾਮ ਗਿਣ ਕੇ ਤੁਹਾਡਾ ਮੇਜ਼ਬਾਨ ਆਰ ਜੇ ਅਨਸ ਅਖਤਰ ਤੇ ਹਕੀਮ ਸੈਯਦ ਮਸ਼ਕੂਰ ਅਹਿਮਦ ਸ਼ਾਹ ਸਾਹਿਬ ਨੇ ਬਿਲਕੁਲ ਲਾਈਵ ਤੇ ਬਰਾਹ ਰਾਸਤ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤਾਂ ਬਿਲਕੁਲ ਜਨਾਬ ਅੱਜ ਇਤਵਾਰ ਦਾ ਡੀ ਹੈ ਪਿਆ ਤੇ ਇਸ ਵਕਤ ਮੇਰੇ ਸਟੂਡੀਓ ਦੇ ਘੜੀ ਦੇ ਮੁਤਾਬਿਕ ਟਾਈਮ ਥੀਂਦਾ ਪਿਆ 7:07 ਤਾਂ ਸਮੇਂ ਨਿਕਰਾਮ ਤੁਹਾਡਾ ਕੋਈ ਵੀ ਸਿਹਤ ਦੇ ਹਵਾਲੇ ਦੇ ਨਾਲ ਸਵਾਲ ਹੈ ਪਿਆ ਤੁਸੀਂ ਆਪਣੇ ਮੁਹਤਰਮ ਹਕੀਮ ਸਾਹਿਬ ਦੇ ਕੋਲ ਪੁੱਛ ਸਕਦੇ ਹੋ ਕਾਲ ਦੇ ਜ਼ਰੀਏ ਐਸ ਐਮ ਐਸ ਜ਼ਰੀਏ ਹਕੀਮ ਸਾਹਿਬ ਦੇ ਕੋਲ ਪੁੱਛ ਸਕਦੇ ਹੋ ਜਨਾਬ ਇਸ ਤੋਂ ਇਲਾਵਾ ਤੁਹਾਡੀ ਕੋਈ ਐਸੀ ਬਿਮਾਰੀ ਹੈ ਅਜੇ ਦਾ ਇਲਾਜ ਕਰਾ ਕੇ ਤੁਸੀਂ ਥੱਕ ਚੁੱਕੇ ਵੇ ਮਾਯੂਸ ਥੀ ਚੁੱਕੇ ਵੇ ਆਦੇ ਵੇ ਬੇਨਸ ਬਿਰਾ ਮੈਂ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਹਸਪਤਾਲਾਂ ਚ ਇਲਾਜ ਕਰਾਇਆ ਲੇਕਿਨ ਜਿਹੜਾ ਮੇਰਾ ਮਸਲਾ ਹੈ ਉਹ ਹੱਲ ਨਹੀਂ ਥੀਂਦਾ ਤਾਂ ਜਨਾਬ ਤੁਹਾਡੇ ਆਪਣੇ ਸ਼ਹਿਰ ਟਾਂਗ ਦੇ ਵਿੱਚ ਇਸਲਾਮਾਬਾਦ ਰਾਵਲਪਿੰਡੀ ਦੇ ਬਹੁਤ ਹੀ ਕਾਬਿਲ ਤੇ ਤਜਰਬਾਕਾਰ ਹਕੀਮ ਆਪਣੀ ਖਿਦਮਤ ਸਰ ਅੰਜਾਮ ਦੇਂਦੇ ਪਏ ਹਨ ਚਾਹੇ ਤੁਸੀਂ ਜਿੱਥੋਂ ਵੀ ਮੇਰਾ ਪ੍ਰੋਗਰਾਮ ਸੁਣਦੇ ਪਏ ਵੇ ਹਰ ਕਿਸਮ ਬਿਮਾਰੀ ਦਾ ਤਸੱਲੀ ਬਖਸ਼ ਇਲਾਜ ਕੀਤਾ ਵੈਂਦਾ ਹੈ ਅਲਸ਼ਿਫਾ ਦਵਾਖਾਨਾ ਤੇ ਅਲਸ਼ਿਫਾ ਦਵਾਖਾਨਾ ਸ਼ਵਾਲ ਮਾਰਕੀਟ ਨਜ਼ਦ ਟ੍ਰੈਫਿਕ ਪੁਆਇੰਟ ਟਾਂਗ ਸਿਟੀ ਸੋ ਬਿਲਕੁਲ ਜਨਾਬ ਲਿਸਨਰਸ ਅਗਰ ਆਪਕਾ ਕੋਈ ਵੀ ਸਿਹਤ ਕੇ ਹਵਾਲੇ ਸੇ ਸਵਾਲ ਹੈ ਆਪ ਮੁਹਤਰਮ ਹਕੀਮ ਸਾਹਿਬ ਸੇ ਇਸ ਪ੍ਰੋਗਰਾਮ ਮੇ ਪੁੱਛਣਾ ਚਾਹਤੇ ਹੈ ਤੋ ਬਿਲਕੁਲ ਆਪ ਕਾਲ ਕੇ ਜ਼ਰੀਏ ਐਸ ਐਮ ਐਸ ਕੇ ਜ਼ਰੀਏ ਹਕੀਮ ਸਾਹਿਬ ਸੇ ਸਵਾਲ ਪੁੱਛ ਸਕਤੇ ਹੈ ਕਾਲ ਐਸ ਐਮ ਐਸ ਕੇ ਲਈ ਹੈਲਪਲਾਈਨ ਨੰਬਰ ਨੋਟ ਫਰਮਾਈਏ 0301935434 ਔਰ 0319552304 ਪਰ ਕਾਲ ਐਸ ਐਮ ਐਸ ਕਰ ਸਕਤੇ ਹੈ ਇਸ ਕੇ ਇਲਾਵਾ 0963551148488 ਪਰ ਵੀ ਆਪ ਕਾਲ ਕਰ ਸਕਤੇ ਹੈ तो चलते हैं जी सेहत के सफर को आगे बढ़ाएंगे देसी टिप के माहिर हकीम अलशिफा दवाखाने के सरपरस्त आला रोहे रवा हकीम सैयद मशकूर अहमद शाह साहब हमारे साथ ऑनियर स्टूडियो में तशरीफ फरमा है। अस्सलाम वालेकुम हकीम साहब।
1: वालेकुम अस्सलाम।
0: मोहतरम हकीम साहब कैसे हैं? ठीक ठाक
1: है, ठीक ठाक बिल्कुल। आप सुनाएं अन साहब।
0: अल्लाह का शुक्र है हकीम साहब, आप सुनाएं आज का दिन कैसा रहा हकीम साहब आपका?
1: अल्लाह का शुक्र है काफी बेहतर रहा है।
0: चले माशाल्लाह, अच्छी बात है फिर तो। सो हकीम साहब बताइएगा कि सर्दियों की आमद आमद है, सर्दी आनों के हैं। सो आज एक भाई का मेरे पास सवाल आया है। भाई ये पूछना चाहते हैं कि अनुज भाई मेरी हड्डियों में बहुत ज्यादा दर्द होता है और कहते हैं कि अब जैसा कि सर्दियों के मैंने भी आपको कहा है हकीम साहब आमद आमद है, तो कहते हैं कि ये तकलीफ जो है ये सर्दियों में मजीद बढ़ जाती है, तो इसके बारे में क्या किया जाए हकीम साहब, इनको क्या मशवरा देना चाहेंगे मेरे भाई को?
1: देखें पहली तो बात है कि उसको देखना है, उसकी तशखीस भी होना जरूरी है।
0: ऐसी
1: पहली तो बात यह है कि अगर पेशेंट दवाखाने पे आते हैं तो ज्यादा बेहतर हो जाता है, कुछ टेस्ट भी करवाए होते हैं कि वजूद क्या है। हाँ, इनको यहाँ बताना ये जरूर मकसूद है कि हड्डियों या जोड़ों में जो मुस्तकिल दर्द है उसकी कई बुनियादी वजूहत हैं।
0: ऐसी बात।
1: अच्छा, उसमें बाज दफा होता है कि हमारे खुराक में कैल्शियम वगैरह की कमी होती है,
0: ऐसी बात है बिल्कुल,
1: विटामिन डी की भी कमी हो सकती है, फिर बाज दफा बढ़ती उम्र के असरात भी हो सकते हैं
0: है।
1: और जोड़ों की जो सोजिश है या गेंठिया है या जिस्मानी जो हम नकलो हरकत करते हैं,
0: ऐसी बात है,
1: वो भी शामिल है। तो सर्दियों में ये तो है कि वाकई दर्द बढ़ जाता है,
0: ऐसी बात है।
1: इसीलिए कहा जाता है कि यार अगर आप दवाखाने पे आते हैं तो तशखीस हो जाती है और उस पे बेहतर तरीके से सवाल जवाब भी हो जाते हैं और उसका दर्द भी निकल जाता है। अब सवाल ये है भाई का कि यार सर्दियों में दर्द जो है तकलीफ ज्यादा होती है,
0: गर्मियों में भी कहते होती है और जब सर्दी आती है तो मज़ीद बढ़
1: सर्दियों में ये जरा ज्यादा हो जाती है क्योंकि जाहिर है मौसम बाहर ठंडा है और जिसम वैसे ही पट्टे कमजोर हैं तो वो अकड़ते हैं। और ये भी है कि दर्द कोई भी है या चोट है वो सर्दियों में ज्यादा तकलीफ देती है। अब उसमें वजह क्या हो सकती है? हो सकता है उसके खून की जो गर्दिश है वो पूरी तरह सर्कुलेट नहीं कर पा रहा,
0: ये भी है,
1: सर्द मौसम है। और दूसरा ये है कि जिस्म के जो बाहर के हिस्से हैं हमारे या जो खून की नालियां हैं बाज दफा वो भी